हाँ हाँ जी बिल्कुल एंजॉय कर देगा ट्रिप वापस राजू हो बेहद उस तरह का पीछे पीछे देखा लगो ਜੋ ਕਿ ਤੁਹਾਡਾ ਟ੍ਰੈਕ ਵਾਪਸ ਰੋਜ਼ ਵੀ ਦੱਸ ਸਰ ਕਾ ਪਿਛੇ ਪਿਲੇ ਪ੍ਰੋਗਰਾਮ ਦੀ ਜ਼ਮਾ ਉਸਤਾ ਖਬਰ ਹੈ।

0: ਮੈਂ ਕੋਸ਼ਿਸ਼ ਕਮੋਲ ਫੈਸ ਜਿਹਦਾ ਸਦਾ ਸੌਂਗ ਜਿਹਦਾ ਪਲੇ ਕਮ ਸੇਨ ਡੇਰ ਜ਼ਿਆਦਾ ਮਨ ਨਾ ਕੋ ਖੁਸ਼ਹਾਲ ਰਹਤਾ ਉਸੇ ਇਸ ਤਰ੍ਹਾਂ ਸਰਬਲ ਮੈਂ ਐਸੇ ਜਗ ਲਿਓ ਅਗਲ ਦੀ ਦਾ ਚਾਗੜ ਦੇ ਵਾਈ ਵਈ ਛੇ ਵਾ ਵਾ ਵਾ ਵਾ ਦੇਖੋ ਤੇ ਬੜਾ ਗ੍ਰਹਿ ਬਿਜਲੀ
1: ਮੁੰਬਈ ਜੁਦਾ ਸ਼ੁਦਾ
0: ਹਾਏ ਬਿਲਕੁਲ ਜਿਹਾ ਮਾ ਇਹ ਪ੍ਰੋਗਰਾਮ ਕੋੜਾ ਦਾ ਬੜਾ ਗ੍ਰਹਿ ਬਿਜਲੀ ਤੇ ਕਰੇਲੂ ਜੂਸ ਬੜਾ ਗ੍ਰਹਿ ਬਿਜਲੀ ਦਗਲ ਕੋ ਦਸਰ ਦੜ ਕਨਾ ਬੜਾ ਗ੍ਰਹਿ ਬਿਜਲੀ ਨਵਾਂ ਮੋ ਪਰਿਜਾਨੀ ਹਾਏ ਕਨਾ ਜ਼ਗਰ ਤੇ ਰਾਇਤ ਕਰ